ਚਾਰ ਵਜੇ ਜਾਓ ਤਾਂ ਮਾਂ ਬਾਪ ਆਪਣੀ ਸੰਤਾਨੋਂ ਤੋਂ ਉਮੀਦ ਕਰੋ ਜੇ ਵੈਸੇ ਤਿੰਨੋਂ ਦੀ ਮਦਦ ਕਰੋ ਔਰ ਤਿੰਨੋਂ ਕੇ ਅਪਮਾਨਿਤ ਔਰ ਪ੍ਰਤਾੜਿਤ ਨਾ ਕਰੋ। ਜਾਓ ਤੀ ਕਿ ਬਜ਼ੁਰਗੋਂ ਦੀ ਸਿਹਤ ਠੀਕ ਰਹੋ ਤਾਂ ਸੇ ਕਿਸੇ ਦਾ ਕੋਈ ਵੀ ਸ਼ਿਕਾਇਤ ਨਹੀਂ ਕਰਦੇ, ਬਲਕਿ ਕੋਸ਼ਿਸ਼ ਕਰੋ ਜੇ ਭਾਈ ਘਰੋਂ ਦੇ ਕੰਮ ਦੀ ਆਪਣੇ ਬੱਚੇ ਦੀ ਮਦਦ ਕਰ ਦਿਓ। ਪਰ ਜੇ ਛੇ ਤਿੰਨੋਂ ਦੀ ਸਿਹਤ ਉਹਦੀ ਗਿਰਾਵਟ ਆਉਣ ਲੱਗੋ ਤਾਂ ਤਿੰਨੋਂ ਦੇ ਮਾਨਸਿਕ ਸਵਾਸਥੇ ਭਾਵੇਂ ਵੀ ਤੇਰਾ ਬੁਰਾ ਅਸਰ ਪੜ ਜਾਓ। ਅੱਜ ਕੱਲ੍ਹ ਹਮੇਸ਼ਾ ਤੋਂ ਦੇਖੂ ਜੇ ਭਾਈ ਦੇਖੋ ਸੀਨੀਅਰ ਸਿਟੀਜ਼ਨੋਂ ਕੇ ਕਾਫੀ ਸੁਵਿਧਾਏ ਮਿਲਣੇ ਲੱਗ ਰਹੀ ਔਰ ਚਿਕਿਤਸਾ ਸੁਵਿਧਾਓਂ ਦੀ ਬੜਤੀ ਉਪਲਬਧਤਾ ਸਾਥੀ ਬਜ਼ੁਰਗੋਂ ਕੇ ਜੋ ਸਭ ਵਰਦਾਨ ਸਾਬਿਤ ਹੋਣੇ ਲੱਗ ਰਹੀ ਤੇਥੀ ਇੱਥੇ ਦੀ ਵਜ੍ਹਾ ਸਾਥੀ ਦੇਸ਼ੋ ਦੇ ਜੋ ਮਾਰੇ ਵਰਿਸ਼ਠ ਨਾਗਰਿਕ ਔਰੀ ਔਸਤ ਉਮਰ ਸੋ ਤਿੰਨ ਦੀ ਵੀ ਬੜੋਤਰੀ ਹੋਣੇ ਲੱਗ ਰਹੀ। ਜੇ ਸਿਹਤ ਸਾਥ ਨਾ ਦੋ ਤਾਂ ਦੇਖੋ ਇੱਕ ਖਾਸ ਉਮਰੋਂ ਤੋਂ ਬਾਅਦ ਮੌਤ ਕਵੇ ਆਉਣੀ ਤਿੰਨੋਂ ਕੇ ਪਰੇਸ਼ਾਨ ਕਰਨੇ ਲੱਗ ਜਾਓ। ਅੱਜ ਕੱਲ੍ਹ ਦੇਖੋ ਚੌਕ ਨਾਰੇ ਇਸ ਬਾਤੋਂ ਦੀ ਨਿੰਦਾ ਵੀ ਹੋਣੇ ਲੱਗ ਰਹੀ ਜੇ ਯੁਵਾ ਪੀੜ੍ਹੀ ਗੈਰ ਜ਼ਿੰਮੇਦਾਰ ਹੋਣੇ ਲੱਗ ਰਹੀ ਔਰ ਸੇ ਆਪਣੇ ਮਾਤਾ ਪਿਤਾ ਦਾ ਖਿਆਲ ਨਹੀਂ ਰੱਖਦੀ। ਇਸੀ ਤੋਂ ਇਹ ਦੇਖੋ ਸਥਿਤੀ ਚਿੰਤਾਜਨਕ ਸੋ, ਪਰ ਇੱਥੇ ਦੀ ਤਈ ਕਿ ਹਮੇ ਸਿਰਫ ਯੁਵਾਓਂ ਕੇ ਹੀ ਦੋਸ਼ੀ ਨਹੀਂ ਠਹਿਰਾ ਸਕਦੇ, ਵਕਤ ਹੋਰੇ ਸਾਥੀ ਸਮਾਜਿਕ ਸਥਿਤੀਓਂ ਦੇ ਥੋੜ੍ਹਾ ਬਦਲਾਅ ਆਉਣਾ ਸੁਭਾਵਿਕ ਸੋ, ਕਿਉਂਕਿ ਇੱਥੇ ਤੋਂ ਬਿਨਾਂ ਸਮਾਜੋਂ ਦਾ ਵਿਕਾਸ ਰੁਕੀ ਜਾਣਾ। ਜੇਤੀ ਤਈ ਕਿ ਬਜ਼ੁਰਗੋਂ ਦੀ ਸਥਿਤੀ ਦਾ ਸਵਾਲ ਹੋ ਤਾਂ ਸੇ ਕਿਸੇ ਵੀ ਸਮੱਸਿਆ ਦੇ ਦੋ ਪਹਿਲੂ ਹੋ। ਕਈ ਵਾਰ ਲੋਕ ਦੇਖੋ ਸ਼ਿਕਾਇਤ ਕਰੋ ਜੇ ਬਈ ਤਿੰਨੋਂ ਦੀ ਸੰਤਾਨੋਂ ਤਿੰਨੋਂ ਦਾ ਖਿਆਲ ਨਹੀਂ ਰੱਖਦੀ, ਤਾਂ ਸਭ ਇੱਕ ਇਹ ਵੀ ਯਾਦ ਰੱਖਣਾ ਚਾਹੀ ਜੇ ਕਿਸੇ ਵੀ ਇਨਸਾਨੋਂ ਦਾ ਵਿਅਕਤਿਤਵ ਇੱਕ ਹੀ ਦੇੜੇ ਦਾ ਨਹੀਂ ਬਣਦਾ। ਬਚਪਨੋਂ ਦੇ ਤਿੰਨੋਂ ਦੀ ਪਰਵਰਿਸ਼ ਜਿਸ ਡੰਗੋ ਸਾਥੀ ਕੀ ਜਾਓ, ਬੜੇ ਹੋਣੇ ਤੋਂ ਬਾਅਦ ਸੇ ਆਪਣੇ ਮਾਤਾ ਪਿਤਾ ਦੇ ਸਾਥੀ ਤਿਸ਼ਾਈ ਵਿਵਹਾਰ ਕਰੋ। ਸਭੀ ਕੇ ਇਹ ਬਾਤ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀ ਜੇ ਮਾਰੀ ਸੰਤਾਨੇ ਤਿਸ਼ੀ ਬਣੋ ਜਿਸ਼ੇ ਹਾਂ ਮੈਂ ਤਿੰਨੋਂ ਕੇ ਬਣਾਓ। ਬੱਚੇ ਕੇ ਅੱਛੀ ਪਰਵਰਿਸ਼ ਦੇਣਾ ਮਾਏ ਬਾਪ ਦੀ ਜ਼ਿੰਮੇਦਾਰੀ ਹੋ, ਪਰ ਇੱਥੇ ਦੇ ਬਦਲੇ ਤਿੰਨੋਂ ਤੋਂ ਬਹੁਤ ਜ਼ਿਆਦਾ ਉਮੀਦ ਰੱਖਣਾ ਵੀ ਬੁਢਾਪੇ ਦਾ ਦੁੱਖ ਔਰ ਸਭੀ ਤੋਂ ਬੜਾ ਕਾਰਨ ਆ ਸੋ। ਸਭੀ ਕੇ ਦੇਖੋ ਆਪਣੇ ਭਵਿਸ਼ਯ ਦੀ ਆਰਥਿਕ ਸੁਰੱਖਿਆ ਦੇ ਬਾਰੇ ਦੇ ਵੀ ਸ਼ੁਰੂ ਤੋਂ ਹੀ ਤਿਆਰੀ ਕਰਨੀ ਚਾਹੀ ਤਾਂ ਕਿ ਰਿਟਾਇਰਮੈਂਟ ਤੋਂ ਬਾਅਦ ਵਿਅਕਤੀ ਆਪਣੀ ਜ਼ਰੂਰਤ ਖੁਦ ਪੂਰੀ ਕਰ ਸਕੋ ਔਰ ਸ਼ੁਰੂ ਤੋਂ ਹੀ ਆਪਣੇ ਸਮਾਜਿਕ ਸੰਬੰਧੋਂ ਕੇ ਬਿਹਤਰ ਬਣਾਉਣ ਦੀ ਕੋਸ਼ਿਸ਼ ਵੀ ਕਰਨੀ ਚਾਹੀ। ਬਿਰਧ ਅਵਸਥਾ ਦੇ ਪੁਰਾਣੇ ਦੋਸਤ ਰਿਸ਼ਤੇਦਾਰ ਔਰ ਪੜੋਸੀ ਜੋ ਸੋ ਸੇ ਮਦਦਗਾਰ ਹੋ। ਅੱਜ ਕੱਲ੍ਹ ਜ਼ਿਆਦਾਤਰ ਪਰਿਵਾਰਾਂ ਤੋਂ ਦੇਖਿਆ ਜਾਓ ਜੀ ਬਈ ਇੱਕ ਜਾਂ ਦੋ ਹੀ ਸੰਤਾਨ ਹੋ ਔਰ ਤਿੰਨੋਂ ਕੇ ਦੇਖੋ ਆਪਣੇ ਕੈਰੀਅਰ ਦੀ ਵਜ੍ਹਾ ਸਾਹਿਬ ਬੋਲੋ, ਨੌਕਰੀ ਦੀ ਵਜ੍ਹਾ ਸਾਹਿਬ ਬੋਲੋ ਜਾਂ ਪੜ੍ਹਾਈ ਦੀ ਵਜ੍ਹਾ ਸਾਹਿਬ ਦੂਜੇ ਸ਼ਹਿਰ ਜਾਂ ਦੇਸ਼ੋਂ ਦੇ ਸ਼ਿਫਟ ਹੋਣਾ ਪੜੋ, ਤਾਂ ਇਸੀ ਸਥਿਤੀ ਦੇ ਮਾਏ ਬਾਪ ਕੇ ਪਹਿਲੇ ਹੀ ਮਾਨਸਿਕ ਰੂਪ ਉਸ ਹੀ ਤਿਆਰ ਹੋਣਾ ਚਾਹੀ। ਬਜ਼ੁਰਗੋਂ ਕੇ ਵੀ ਆਪਣਾ ਸਮਾਜਿਕ ਦਾਇਰਾ ਬੜਾਉਣਾ ਚਾਹੀ। ਸਭੀ ਤੋਂ ਜ਼ਰੂਰੀ ਬਾਤ ਇਹ ਸੋ ਜੇ ਬਜ਼ੁਰਗ ਆਪਣੀ ਬੜਦੀ ਉਮਰੋਂ ਕੇ ਬਿਮਾਰੀ ਨਾ ਸਮਝੋ ਔਰ ਜਿੱਥੇ ਤਈ ਸੰਭਵ ਹੋ ਸਕੋ ਸਮਾਜਿਕ ਰੂਪੋਂ ਸਹੀ ਸਕ੍ਰਿਯ ਰਹਿਣ ਦੀ ਕੋਸ਼ਿਸ਼ ਕਰੋ। ਹਾਂ, ਜਬ ਤਿੰਨੋਂ ਦਾ ਸਰੀਰ ਥੱਕਣੇ ਲੱਗੋ ਤਾਂ ਇਸੀ ਸਥਿਤੀ ਦੇ ਸੰਤਾਨੋਂ ਕੇ ਵੀ ਬਾਤ ਨਹੀਂ ਬੋਲਣੀ ਚਾਹੀ ਜੇ ਬਈ ਕਿਤਨੀ ਵੀ ਵਿਅਸਤਤਾ ਕੋਈ ਨਾ ਹੋ, ਬਜ਼ੁਰਗ ਮਾਤਾ ਪਿਤਾ ਤਿੰਨੋਂ ਦੀ ਜ਼ਿੰਮੇਦਾਰੀ ਹੈ ਸੋ। ਇਸ਼ਾ ਤੋਂ ਦੇਖੋ ਮਾਰੀ ਸਰਕਾਰੇ ਵੀ ਬਜ਼ੁਰਗੋਂ ਕੇ 60 ਸਾਲ ਤੋਂ ਉਭੀ ਉਮਰੋਂ ਤੋਂ ਬਾਅਦ ਵਰਿਸ਼ਠ ਨਾਗਰਿਕ ਔਰ ਸ਼੍ਰੇਣੀ ਦੇ ਰਾਖੀ ਰੱਖਾ ਔਰ ਤਿੰਨੋਂ ਕੇ ਸੁਵਿਧਾਏ ਵੀ ਉਪਲਬਧ ਕਰਵਾਈ ਰੱਖੀ। ਤਿੰਨੋਂ ਕੇ ਹਸਪਤਾਲੋਂ ਦੇ ਵੀ ਲਾਈਨੋਂ ਦੇ ਨਹੀਂ ਲੱਗਣਾ ਪੜਦਾ। ਇੱਥੇ ਇਲਾਵਾ ਕਿਸੇ ਵੀ ਕਾਰਿਆਲੇ ਦੇ ਕੰਮ ਕਾਜ ਕਰਾਉਣ ਲਈ ਤਈ ਤਿੰਨੋਂ ਕੇ ਪਹਿਲੇ ਵਾਰੀ ਲਾਏ ਜਾਓ। ਤਿੰਨੋਂ ਦੀ ਤਈ ਕੇ ਦੇਖੋ ਹਰ ਜਗ੍ਹਾ ਸੁਵਿਧਾ ਹੋ, ਸੀਨੀਅਰ ਸਿਟੀਜ਼ਨੋਂ ਕੇ ਟੈਕਸੀ ਦੀ ਸੁਵਿਧਾ ਸੋ, ਬਜ਼ੁਰਗੋਂ ਕੇ ਸਭੀ ਜਗ੍ਹਾ ਪਾਏ ਉਚਿਤ ਮਾਨ ਸਨਮਾਨ ਵੀ ਦਿਆ ਜਾਓ। ਜਨੀ ਰੇਸੇ ਹੱਕਦਾਰ ਸੋ, ਸਭੀ ਨਾਗਰਿਕਾਂ ਦਾ ਇਹ ਕਰਤੱਵਯ ਵੀ ਬਣੋ ਜੈਸੇ ਬਜ਼ੁਰਗੋਂ ਰੇ ਉਚਿਤ ਆਦਰ ਸਨਮਾਨ ਦਿਓ। ਜੇਤੀ ਵੀ ਹਮੋ ਕੇ ਲਾਗੋ ਭਈ ਤਵੇ ਸਹੀ ਬਾਤੋ ਜੋ ਸੋ ਤਵੇ ਸੀਨੋ ਰੇ ਹਮੋ ਸਾਥੀ ਵੀ ਕਰਨੀ। ਆਜ ਜੋ ਸੰਸਕਾਰ ਹਮੇ ਆਪਣੀ ਸੰਤਾਨੋਂ ਕੇ ਦੇਣੇ ਲੱਗ ਰਹੇ ਸਹੀ ਮਾਰੇ ਬੱਚੇ ਸਿੱਖਣੇ ਔਰ ਕਰਨੇ ਵੀ ਲੱਗ ਰਹੇ, ਤਾਂ ਹਮ ਸਭੀ ਰਾਏ ਉੱਤਰਦਾਇਤਵ ਬਣੇ ਜਾਓ ਜੇ ਬਜ਼ੁਰਗੋਂ ਕੇ ਉਚਿਤ ਮਾਨ ਸਨਮਾਨ ਦਿਆ ਜਾਓ ਤਾਂ ਕਿ ਸੇ ਵੀ ਆਪਣੇ ਆਪੋ ਕੇ ਸਮਾਜ ਦੇ ਰਹਿ ਰਹੋ ਗੌਰਵਾਨਵਿਤ ਮਹਿਸੂਸ ਕਰੀ ਸਕੋ। ਤਾਂ ਜੀ ਇਹ ਤੋਂ ਸੀ ਬਾਤਚੀਤ ਬਜ਼ੁਰਗੋਂ ਦੇ ਪ੍ਰਤੀ ਮਾਰਾ ਉੱਤਰਦਾਇਤਵ ਔਰ ਇਹ ਵੀ ਸੁਣੋ ਤੁਸੀਂ ਇਹ ਲੋਕ ਗੀਤ।

ਮੀਡੀਆ ਵੇਵ ਕਨੈ ਐਫ ਐਮ 103.7 ਮੈਗਾਹਰਟਜ਼ ਪਰ ਅੱਜ ਸਾਂ ਆਕਾਸ਼ਵਾਣੀ ਦੇ ਸ਼ਿਮਲਾ ਕੇਂਦਰ 'ਤੇ ਬੋਲਾ ਕਰਦੇ ਹਨ। ਸੰਜੇ 6:06 ਹੋਏ ਹਨ। ਇਹ ਸਮਾਂ ਹੈ ਕਾਂਗੜੀ ਕਾਰਜਕ੍ਰਮ ਦਾ।

ਸਦੀਓ ਤਿਉਹਾਰਾਂ ਦੀ ਮਾਨਵ ਜੀਵਨ 'ਚ ਇੱਕ ਖਾਸ ਮਹੱਤਤਾ ਹੈ। ਇਹ ਅਸਾਂ ਤਾਂ ਇੱਕ ਖਾਸ ਪਛਾਣ ਰੱਖਦੇ ਹਨ, ਕਨੇ ਅਸਾਂ ਦਾ ਜੀਵਨ ਕਨੇ ਰਹਿਣ ਸਹਿਣ ਕਈ ਵਿਵਿਧਤਾ 'ਤੇ ਭਰਿਆ ਹੈ। ਮਾਣੂ ਜੋ ਆਪਣੇ ਜੀਵਨ ਕਾਲ 'ਚ ਕਈ ਦਾਇਤਵਾਂ ਕਰਤੱਵਾਂ ਦਾ ਨਿਰਵਾਨ ਕਰਨਾ ਪਾਉਂਦਾ ਹੈ, ਉਹਨਾਂ 'ਚੋਂ ਨਿਭਾਉਣਾ ਪਾਉਂਦਾ ਹੈ। ਅਸਾਂ ਇਹਨਾਂ ਕਰਤੱਵਾਂ 'ਚ ਇਤਨੇ ਵਿਅਸਤ ਹੋ ਜਾਂਦੇ ਹਨ ਕਿ ਅਸਾਂ 'ਚੋਂ ਆਪਣੀ ਵਿਅਸਤ ਜ਼ਿੰਦਗੀ 'ਤੇ ਆਪੂ ਤਾਈਂ ਕਨੇ ਮਨੋਰੰਜਨ ਤਾਈਂ ਸਮੇਂ ਕੱਢਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਤਿਉਹਾਰ ਅਸਾਂ ਦੇ ਜੀਵਨ ਦਾ ਇੱਕ ਅਭਿੰਨ ਅੰਗ ਹੁੰਦੇ ਹਨ। ਇਹਨਾਂ ਦੇ ਬਿਨਾਂ ਅਸਾਂ ਅਧੂਰੇ ਹਨ। ਇਹ ਅਸਾਂ ਜੋ ਕੁਛ ਘਟਨਾ ਬੀਤੀਆਂ ਕਲਾਂ ਦੇ ਬਾਰੇ 'ਚ ਕਨ ਕੁਛ ਖਾਸ ਇਹਨਾਂ ਦੀ ਯਾਦ ਕਰਵਾਉਂਦੇ ਹਨ, ਕਨੇ ਸੋਗੀ ਸੋਗੀ ਅਸਾਂ 'ਚੋਂ ਸਿੱਖ ਕਨੇ ਪ੍ਰੇਰਣਾ ਵੀ ਦਿੰਦੇ ਹਨ। ਦੇਖਾ ਜੀ, ਅਸਾਂ 'ਚੋਂ ਆਪਸ 'ਚ ਮਿਲੋਜੁਲੀ ਕਰੀ ਰਹਿਣ ਦਾ ਇਹ ਵੀ ਮੌਕਾ ਦਿੰਦੇ ਹਨ। ਤਿਉਹਾਰ ਅਸਾਂ ਤਾਈਂ ਸਮਾਜਿਕ ਮਾਨਤਾ ਰੀਤੀ ਰਿਵਾਜ਼ਾਂ

ਨੇ ਸੰਸਕਾਰਾਂ ਪਰ ਆਧਾਰਿਤ ਹੁੰਦੇ ਹਨ। ਇਹਨਾਂ 'ਤੇ ਅਸਾਂ 'ਚੋਂ ਬੜਾ ਕੁਛ ਸਿੱਖਣ ਜੋ ਮਿਲਦਾ ਹੈ, ਕਹਿੰਦੇ ਹਰ ਤਿਉਹਾਰ ਅਸਾਂ ਜੋ ਇੱਕ ਨਵੇਂਪਨ ਦਾ ਅਹਿਸਾਸ ਦਵਾਉਂਦੇ ਹਨ। ਜਿਵੇਂ ਸਮਾਜ ਹਰ ਵਰਗ ਜਾਤੀ ਧਰਮ ਆਪਣੀ ਆਪਣੀ ਮਾਨਤਾ ਕਨੇ ਰੀਤੀ ਰਿਵਾਜ ਹੁੰਦੇ ਹਨ, ਇਹ ਹੀ ਤਿਉਹਾਰਾਂ 'ਚੋਂ ਮਨਾਉਣ ਦਾ ਤੌਰ ਤਰੀਕਾ ਵੀ ਅਲੱਗ ਅਲੱਗ ਹੁੰਦਾ ਹੈ। ਸਥਾਨੀ ਤਿਉਹਾਰ ਗਲਾਣੇ ਦਾ ਮਤਲਬ ਹੈ ਕਿ ਇਲਾਕੇ ਦੇ ਉੱਥੋਂ ਦੇ ਤਿਉਹਾਰ ਉਤਸਵ ਉਸਦਾ ਇੱਕ ਅਨੋਖਾ ਉਦਾਹਰਣ ਹਨ। ਜਨਵਰੀ ਮਹੀਨੇ 'ਚ ਮਨਾਏ ਜਾਣ ਵਾਲਾ ਤਿਉਹਾਰ ਇੱਕ ਦਿਨ 'ਚ ਅਲੱਗ ਅਲੱਗ ਰੀਤੀ ਰਿਵਾਜਾਂ ਕਨੇ ਨਾਂ 'ਤੇ ਜਾਣਿਆ ਜਾਂਦਾ ਹੈ, ਜਿਵੇਂ ਕਿ ਉੱਤਰ ਭਾਰਤ 'ਚ ਮਕਰ ਸੰਕ੍ਰਾਂਤੀ, ਲੋਹੜੀ, ਦੱਖਣ ਭਾਰਤ 'ਚ ਪੋਂਗਲ ਨਾਂ 'ਤੇ ਜਾਣਿਆ ਜਾਂਦਾ ਹੈ। ਦੇਖਾ ਜੀ, ਇਹ ਤਿਉਹਾਰ ਸਿਆਲੇ 'ਤੇ ਜਾਣੇ ਦਾ ਪ੍ਰਤੀਕ ਮੰਨਿਆ ਜਾਂਦੇ ਹਨ। ਉਸਦੇ ਅਗਲੇ ਦਿਹਾੜੇ ਮਕਰ ਸੰਕ੍ਰਾਂਤੀ ਯਾਨੀ ਖਿਚੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਕਹਿੰਦੇ ਇਸ ਦਿਹਾੜੇ ਰਿਸ਼ਤੇਦਾਰ, ਦੋਸਤ ਮਿੱਤਰ ਇੱਕ ਹੀ ਦੂਜੇ ਦੇ ਘਰ ਜਾਂਦੇ ਹਨ, ਕਹਿੰਦੇ ਖਿਚੜੀ ਖਾਂਦੇ ਹਨ, ਵਧਾਈਆਂ ਦਿੰਦੇ ਹਨ। ਭਾਰਤ 'ਚ ਕਈ ਥਾਂ 'ਚ ਨੌਵੇਂ ਸਾਲੇ ਦੇ ਤਿਉਹਾਰ ਜੀਆਂ ਜੁੜ ਸ਼ੀਤਲ, ਪੋਹੀਲਾ, ਬੁਹਾਗ, ਬਿਹੂ, ਵਿਸ਼ੂ ਕਨੇ ਪੁਥੰਡੂ ਮਨਾਏ ਜਾਂਦੇ ਹਨ। ਹਰ ਤਿਉਹਾਰ ਦੀ ਆਪਣੀ ਪਰੰਪਰਾ ਹੁੰਦੀ ਹੈ, ਜਿਸ 'ਤੇ ਤਾਲੁਕ ਰੱਖਣ ਵਾਲੇ ਲੋਕ ਇਸ ਵਿੱਚ ਹਿੱਸਾ ਲੈਂਦੇ ਹਨ। ਸਾਰੇ ਲੋਕ ਪਹਿਲੇ ਹੀ ਘਰਾਂ 'ਚ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ, ਕਨੇ ਵਿਧੀ ਵਿਧਾਨ ਸੋਕੀ ਖੁਸ਼ੀ ਖੁਸ਼ੀ ਮਿਲੀ ਜੁਲੀ ਕਰੀ ਇਹਨਾਂ ਤਿਉਹਾਰਾਂ 'ਚੋਂ ਮਨਾਉਂਦੇ ਹਨ। ਤਿਉਹਾਰ ਜਨਵਰੀ ਮਾਹ 'ਤੇ ਸ਼ੁਰੂ ਹੋਈ ਕਰੀ ਦਸੰਬਰ ਮਹੀਨੇ ਤੱਕ ਜੇ ਹੈ ਚਲਦੇ ਰਹਿੰਦੇ ਹਨ। ਕਹਿੰਦੇ ਇਹਨਾਂ 'ਚੋਂ ਮਨਾਉਣ ਦੀ ਕੋਈ ਨਾ ਕੋਈ ਪੁਰਾਣੀ ਘਟਨਾ ਜੁੜੀ ਹੁੰਦੀ ਹੈ। ਬਸੰਤ ਰੁੱਤਾਂ ਦਾ ਤਿਉਹਾਰ ਕਾਮਦੇਵ ਸੋਗੀ ਜੁੜਿਆ ਹੈ। ਇਸ ਰੁੱਤਾਂ 'ਚ ਚੌਵੱਖਿਆਂ ਪਿਓਲਾਪਨ ਛਾਇਆ ਹੁੰਦਾ ਹੈ, ਕਹਿੰਦੇ ਥਲੀਆਂ ਪੱਟੀਆਂ 'ਚ ਪਿਓਲੀ ਸਰੋਂ ਪਿਓਲੇ ਫੁੱਲ ਜੇ ਹੈ ਹੁੰਦੇ ਹਨ। ਧਾਰਮਿਕ ਮਾਨਤਾ ਦੇ ਮੁਤਾਬਕ ਫੋਗਣ ਮਹੀਨੇ ਦੀ ਚਤੁਰਦਸ਼ੀ 'ਚੋਂ ਭਗਵਾਨ ਸ਼ਿਵ ਕਨੇ ਪਾਰਵਤੀ ਦਾ ਵਿਆਹ ਹੋਇਆ ਮੰਨਿਆ ਜਾਂਦਾ ਹੈ, ਜਿਸ 'ਚ ਪੂਰੇ ਦੇਸ਼ 'ਚ ਮਹਾਂਸ਼ਿਵਰਾਤਰੀ ਦੇ ਨਾਂ 'ਚ ਜੇ ਮਨਾਇਆ ਜਾਂਦਾ ਹੈ। ਮੰਡੀ 'ਚ ਤਿਉਹਾਰ ਅੰਤਰਰਾਸ਼ਟਰੀ ਸਤਰ ਪਰ 7 ਦਿਨਾਂ 'ਚ ਜੇ ਹੈ ਮਨਾਇਆ ਜਾਂਦਾ ਹੈ। ਇਸ ਵਿੱਚ 200 ਦੇ ਕਰੀਬ ਦੇਵੀ ਦੇਵਤਾ ਸ਼ਾਮਿਲ ਹੁੰਦੇ ਹਨ। ਕਹਿੰਦੇ ਤਿਉਹਾਰ ਵੀ ਲੋਕਾਂ 'ਚੋਂ ਆਪਸੀ ਭਾਈਚਾਰੇ 'ਚ ਬਣਦੇ ਹਨ। ਹੋਲੀ ਜੋ ਪੁਰਾਣੇ ਸਮੇਂ ਦੇ ਰਾਜਾ ਹਿਰਣਿਕਸ਼ਯਪ ਦੇ ਪੁੱਤਰ ਪ੍ਰਹਲਾਦ ਕਨੇ ਇਹਨਾਂ ਦੀ ਬਹਿਣ ਹੋਲਿਕਾ 'ਤੇ ਜੁੜਿਆ ਹੈ। ਹੋਲੀ ਰੰਗਾਂ ਦਾ ਤਿਉਹਾਰ ਹੈ, ਕਨੇ ਇਸ ਦਿਨ ਸਾਰੇ ਮਿਲੀ ਜੁਲੀ ਕਰੇ ਇੱਕ ਹੀ ਦੂਜੇ ਜੋ ਰੰਗ ਲਗਾਉਂਦੇ ਹਨ, ਵਧਾਈਆਂ ਦਿੰਦੇ ਹਨ। ਕਹਿੰਦੇ ਜ਼ਿਲ੍ਹਾ ਹਮੀਰਪੁਰ ਦੇ ਸੁਜਾਨਪੁਰ ਦੀ ਹੋਲੀ ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਹੈ, ਜਿਹੜੀ ਦੂਰਾਂ ਦੂਰਾਂ ਤੱਕ ਮਸ਼ਹੂਰ ਹੈ। ਅਪ੍ਰੈਲ ਮਹੀਨੇ 'ਚ ਵਿਸਾਖੀ ਦਾ ਤਿਉਹਾਰ ਪਾਰੰਪਰਿਕ ਰੀਤੀ ਰਿਵਾਜਾਂ ਸੋਗੀ ਸੋਗੀ ਪੰਜਾਬ 'ਚ ਵੀ ਮਨਾਇਆ ਜਾਂਦਾ ਹੈ। ਦੇਖਾ ਜੀ, ਇਹ ਤਿਉਹਾਰ ਫਸਲ ਪੱਕਣੇ ਕਨੇ ਕਟਾਈ ਕਨੇ ਸਿੱਖ ਸਮੁਦਾਇ ਦੀ ਸਮ੍ਰਿੱਧ ਸੰਸਕ੍ਰਿਤਿਕ ਵਿਰਾਸਤ ਦਾ ਉਤਸਵ ਹੈ। ਅਪ੍ਰੈਲ ਮਹੀਨੇ 'ਚ ਹੀ ਭਗਵਾਨ ਰਾਮ ਦੇ ਜਨਮਦਿਨ ਜੋ ਰਾਮਨਵਮੀ ਦੇ ਰੂਪ 'ਚ ਮਨਾਇਆ ਜਾਂਦਾ ਹੈ। ਮੁਸਲਿਮ ਭਾਈਆਂ ਦਾ ਤਿਉਹਾਰ ਈਦ ਅਸਾਂ ਜੋ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਪੂਰੇ ਰਮਜ਼ਾਨ ਮਹੀਨੇ ਉਪਵਾਸ ਤੋਂ ਬਾਅਦ ਇਹ ਤਿਉਹਾਰ ਹੁੰਦਾ ਹੈ। ਪਰਿਵਾਰ ਕਨੇ ਦੋਸਤਾਂ ਸੋਗੀ ਭੇਂਟ ਉਪਹਾਰ ਦਾ ਜੇ ਆਦਾਨ ਪ੍ਰਦਾਨ ਕਰਦੇ ਹਨ। ਨਿਆਣਿਆਂ 'ਚੋਂ ਇਸ ਤਿਉਹਾਰ 'ਚ ਲਈ ਕਰੀ ਕਾਫ਼ੀ ਉਤਸ਼ਾਹ ਹੁੰਦਾ ਹੈ। ਕਨੇ ਇਹ ਤਿਉਹਾਰ ਮਿੱਠੀ ਸੇਵੀਆਂ ਦਾ ਤਿਉਹਾਰ ਹੈ। ਕਨੇ ਭਾਈ ਕਨੇ ਬਹਿਣ ਦੇ ਆਪਸੀ ਪ੍ਰੇਮ ਦਾ ਪ੍ਰਤੀਕ ਅਗਲਾ ਤਿਉਹਾਰ ਹੈ ਰਖੜੂਨੀ, ਜਿਹੜਾ ਕਿ ਅਗਸਤ ਮਹੀਨੇ 'ਚ ਹੁੰਦਾ ਹੈ। ਕਨੇ ਭਾਈ ਦੂਜ ਦਾ ਤਿਉਹਾਰ ਅਕਤੂਬਰ ਨਵੰਬਰ 'ਚ ਹੁੰਦਾ ਹੈ। ਕਹਿੰਦੇ ਸਤੰਬਰ ਮਹੀਨੇ 'ਚ ਸੈਰ ਉਤਸਵ ਪ੍ਰਦੇਸ਼ ਜ਼ਿਲ੍ਹਾ ਕਾਂਗੜਾ ਹੋਇਆ ਹਮੀਰਪੁਰ ਮੰਡੀ ਸੋਲਨ ਕਹਿੰਦੇ ਕੁੱਲੂ ਦੇ ਕੁਛ ਇਲਾਕਿਆਂ 'ਚ ਮਨਾਇਆ ਜਾਂਦਾ ਹੈ। ਇਹ ਬਰਸਾਤ ਦਾ ਮੌਸਮ ਖਤਮ ਹੋਣੇ ਕਨੇ ਫਸਲਾਂ ਦੇ ਪੱਕਣੇ ਦੀ ਖੁਸ਼ੀ ਦਾ ਤਿਉਹਾਰ ਹੈ। ਸ਼ਰਾਧ ਖਤਮ ਹੁੰਦੇ ਹਨ ਤਾਂ ਸਿਆਲੇ ਦੇ ਨਾਤੇ ਸ਼ੁਰੂ ਹੋ ਜਾਂਦੇ ਹਨ। 9 ਦਿਨਾਂ ਤੱਕ ਸਹਿ ਮਾਤਾ ਰਾਣੀ ਦਾ ਲੋਕ ਗੁਣਗਾਨ ਕਰਦੇ ਹਨ। ਕਹਿੰਦੇ ਮੰਦਰਾਂ 'ਚ ਰੌਣਕ ਹੁੰਦੀ ਹੈ। ਲੋਕ ਆਪਣੀ ਇੱਛਾ ਮੁਤਾਬਕ ਵਰਤ ਰੱਖਦੇ ਹਨ। ਦੇਸ਼ ਦੇ ਦੂਜੇ ਹਿੱਸਿਆਂ 'ਚ ਵੀ ਜਿਵੇਂ ਕਿ ਗੁਜਰਾਤ 'ਚ ਦੁਰਗਾ ਮਾਤਾ ਦੇ ਨਰਾਤਿਆਂ 'ਚੋਂ ਮਨਾਉਣ ਦੀ ਖਾਸ ਮਹੱਤਤਾ ਹੈ। ਛੱਠ ਪੂਜਾ ਬਿਹਾਰ ਦਾ ਸਾਰਿਆਂ 'ਤੇ ਵੱਡਾ ਕਨੇ ਪ੍ਰਮੁੱਖ ਤਿਉਹਾਰ ਹੈ। ਇਹ ਤਿਉਹਾਰ ਕਾਫ਼ੀ ਪੁਰਾਣਾ ਹੈ। ਕਹਿੰਦੇ ਛੱਠ ਪੂਜਾ ਦੇ ਦੌਰਾਨ ਭਗਤ ਸੂਰਯ ਦੇਵਤਾ ਜੋ ਆਰਾਧਿਆ ਦਿੰਦੇ ਹਨ, ਕਨੇ ਉਸ ਦੀ ਪੂਜਾ ਕਰਕੇ ਡੁਬਕੀ ਲਗਾਉਂਦੇ ਹਨ। ਕੁਛ ਐਸੇ ਰਾਸ਼ਟਰੀ ਤਿਉਹਾਰ ਵੀ ਹਨ ਜਿਨ੍ਹਾਂ 'ਚੋਂ ਪੂਰਾ ਰਾਸ਼ਟਰ ਖਾਸ ਇਲਾਕਿਆਂ ਮੌਕਿਆਂ ਪਰ ਸੋਗੀ ਸੋਗੀ ਮਿਲੀ ਕਰੀ ਮਿਲਾਉਂਦਾ ਹੈ, ਜਿਸ ਵਿੱਚ ਗਣਤੰਤਰ ਦਿਹਾੜਾ ਹੈ, ਸੁਤੰਤਰਤਾ ਦਿਹਾੜਾ ਹੈ, ਕਨੇ ਰਾਜਿਆਂ ਦੇ ਐਸੇ ਪਰਬ ਜਿਸ ਦਿਹਾੜੇ ਉਹਨਾਂ ਮਹਾਂਪੁਰਸ਼ਾਂ ਕਨੇ ਦੇਸ਼ ਭਗਤਾਂ 'ਚੋਂ ਯਾਦ ਕੀਤਾ ਜਾਂਦਾ ਹੈ। ਇਹ ਰਾਸ਼ਟਰੀ ਤਿਉਹਾਰ

ਦੀ ਏਕਤਾ ਜੋ ਮਜ਼ਬੂਤ ਕਰਦੇ ਹਨ। ਦੁਸਹਿਰਾ, ਦੀਪਾਵਲੀ ਭਗਵਾਨ ਰਾਮ ਦੀ ਵਨਵਾਸ ਦੀ ਕਥਾ 'ਤੇ ਸੰਬੰਧਿਤ ਹਨ। ਦੇਖਾ ਜੀ, ਉੱਤਰ ਪ੍ਰਦੇਸ਼ ਤਿਉਹਾਰਾਂ ਦਾ ਪ੍ਰਦੇਸ਼ ਬੋਲਿਆ ਜਾਂਦਾ ਹੈ। ਕਹਿੰਦੇ ਸ਼੍ਰੀ ਰਾਮਨੌਮੀ, ਕਹਿੰਦੇ ਜਨਮਾਸ਼ਟਮੀ ਦਾ ਤਿਉਹਾਰ ਇੱਥੋਂ ਦੇ ਤਿਉਹਾਰਾਂ ਦੀ ਖਾਸ ਪਛਾਣ ਰੱਖਦੇ ਹਨ। ਕ੍ਰਿਸਮਸ ਈਸਾਈਆਂ ਦਾ ਸਾਰਿਆਂ ਦਾ ਵੱਡਾ ਤਿਉਹਾਰ ਹੈ। ਇਹ ਅਸਾਂ ਜੋ ਪਾਪ ਅਤੇ ਅੰਧਕਾਰ ਜੋ ਦੂਰ ਕਰੀਕੇ ਲੈ ਜਾਣ ਦਾ ਸੰਦੇਸ਼ ਦਿੰਦਾ ਹੈ। ਇਹ ਅਸਾਂ ਜੋ ਸਮਾਜ 'ਚ ਫੈਲੀਆਂ ਗਲਤ ਧਾਰਨਾ, ਰੂੜੀਆਂ, ਅੰਧ ਵਿਸ਼ਵਾਸ, ਕੁਰੀਤੀਆਂ, ਕਹਿੰਦੇ ਪਖੰਡ, ਕਹਿੰਦੇ ਅੱਤਿਆਚਾਰਾਂ ਦਾ ਖੁੱਲ੍ਹੀ ਕਰੀ ਵਿਰੋਧ ਕਰਨ ਦੀ ਸਿੱਖ ਦਿੰਦਾ ਹੈ। ਤਿਉਹਾਰ ਅਸਾਂ ਦੇ ਜੀਵਨ ਜੋ ਖੁਸ਼ੀਆਂ 'ਤੇ ਭਰੀ ਦਿੰਦੇ ਹਨ। ਤਿਉਹਾਰ ਅਸਾਂ ਦੀ ਸੰਸਕ੍ਰਿਤੀ ਦੀ ਦੌਰ ਹੁੰਦੇ ਹਨ, ਜਿਨ੍ਹਾਂ 'ਚੋਂ ਸੰਜੋਜ ਕੇ ਰੱਖਣਾ ਅਸਾਂ ਸਾਰਿਆਂ ਦਾ ਕਰਤੱਵ ਹੈ। ਇਹਨਾਂ ਤਿਉਹਾਰਾਂ 'ਤੇ ਅਸਾਂ ਦੀ ਸੰਸਕ੍ਰਿਤੀ ਦੀ ਸਹੀ ਰੂਪ 'ਚ ਪਛਾਣ ਹੁੰਦੀ ਹੈ। ਕਹਿੰਦੇ ਸਾਰਿਆਂ ਜੋ ਏਕਤਾ ਦੇ ਸੂਤਰ 'ਚ ਬਣਦੇ ਹਨ। ਇਹ ਆਵਾਜ਼ ਹੈ ਸੁਲੇਸ਼ਨਾ ਦੇਵੀ ਦੀ।

ਜੋ ਦੂਰ ਕਰਕੇ ਲੈ ਜਾਣ ਦਾ ਸੰਦੇਸ਼ ਦਿੰਦਾ ਹੈ। ਇਸ ਜੋ ਸਮਾਜ 'ਚ ਫੈਲੀਆਂ ਗਲਤ ਧਾਰਨਾ ਰੂੜੀਆਂ ਅੰਧ ਵਿਸ਼ਵਾਸ ਕੁਰੀਤੀਆਂ ਕਨੇ ਪਖੰਡ ਕਨੇ ਅਤਿਆਚਾਰਾਂ ਦਾ ਖੁੱਲ੍ਹੀ ਕਰੀ ਵਿਰੋਧ ਕਰਨ ਦੀ ਸਿੱਖ ਦਿੰਦਾ ਹੈ। ਤਿਉਹਾਰ ਅਸਾਂ ਦੇ ਜੀਵਨ 'ਚੋਂ ਖੁਸ਼ੀਆਂ 'ਤੇ ਭਰੇ ਦਿੰਦੇ ਹਨ। ਤਿਉਹਾਰ ਅਸਾਂ ਦੀ ਸੰਸਕ੍ਰਿਤੀ ਦੀ ਦੌਰਾ ਰੁੰਦੇ ਹਨ, ਜਿਨ੍ਹਾਂ 'ਚੋਂ ਸੰਜੋਈ ਕੇ ਰੱਖਣਾ ਅਸਾਂ ਸਾਰਿਆਂ ਦਾ ਕਰਤੱਵ ਹੈ। ਇਹਨਾਂ ਤਿਉਹਾਰਾਂ 'ਚ ਅਤੇ ਅਸਾਂ ਦੀ ਸੰਸਕ੍ਰਿਤੀ ਦੀ ਸਹੀ ਰੂਪ 'ਚ ਪਛਾਣ ਹੁੰਦੀ ਹੈ, ਕਨੇ ਸਾਰਿਆਂ ਜੋ ਏਕਤਾ ਦੇ ਸੂਤਰ 'ਚ ਬਣਦੇ ਹਨ। ਇਹ ਆਵਾਜ਼ ਹੈ ਸੁਲੇਸ਼ਨਾ ਦੇਵੀ।